ਦਾ ਦਾਗਾ ਜਿਉਂ ਅੱਜ ਦਿਓ ਰੱਤ ਮੇਰਾ ਹਲੀ ਅਰ ਬੋਂਦੂ ਜਾ ਲਾਈ ਬਿਰਸਪਤੀ ਅਨ ਸਾਧੂ ਜਾ ਲਾਈ ਖੁਲਾ ਖੁੱਟ ਕਾਏ ਮੰਤਰ।